ਸੱਜਣਾ ਜੀ ਵਾਰੀ ਵਾਰੀ ਜਾਊਂ ਜੀ ਮੈਂ ਐਸਾ ਮੇਰਾ ਪਿਆਰ ਹੈ ਟੇਕਨ ਫਰੋਮ ਦ ਮੂਵੀ ਆਈ ਥਿੰਕ ਦ ਮੂਵੀ ਨੇਮ ਵਾਜ ਕਿਆ ਮੂਵੀ ਥੀ ਭਾਈ ਹਨੀਮੂਨ ਟਰੈਵਲਸ ਜਨਾਬ ਦੈਟ ਵਾਜ਼ ਦ ਨੇਮ ਆਫ ਦ ਮੂਵੀ ਫੋਰ ਨਾਓ ਇਟ ਇਜ਼ ਵਨ ਮੋਰ ਟਰੈਕ ਦੈਨ ਵੀ ਹਿਟਿੰਗ ਅ ਸ਼ਾਰਟ ਕਮਰਸ਼ੀਅਲ ਬ੍ਰੇਕ ਔਨ ਦੀ ਅਦਰ ਸਾਈਡ ਆਈਵ ਗੋਟ ਕੁਮਾਰ ਸ਼ਾਨੂ ਲਾਈਨਡ ਅਪ ਫਾਰ ਯੂ ਬਿਕਾਜ਼ ਹੀ ਇਜ਼ ਕਮਿੰਗ ਟੂ ਟਾਊਨ ਗੈਟ ਰੈਡੀ ਫਾਰ ਦੈਟ